0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਹਰਜੀਤ ਕੌਰ। ਅੱਜ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ 'ਚ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ ਵਿਸ਼ੇ 'ਤੇ ਡਾਕਟਰ MS ਭਾਟੀਆ ਨਾਲ ਕੀਤੀ ਗੱਲਬਾਤ ਸੁਣਵਾਵਾਂਗੇ ਅਤੇ ਕੁਝ ਲੋਕ ਗੀਤ ਵੀ ਸੁਣਾਂਗੇ। ਸਰੋਤਿਓ, ਅੱਜ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਯਾਨੀ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਤੁਸੀਂ ਵੇਖਦੇ ਹੋ ਅੱਜ ਕੱਲ ਆਤਮ ਹੱਤਿਆ ਦੇ ਮਾਮਲੇ ਵੱਧਦੇ ਜਾ ਰਹੇ ਨੇ, ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤਾਈਂ। ਕਾਰਨ ਕੋਈ ਵੀ ਰਿਹਾ ਹੋਵੇ, ਪਰ ਆਤਮ ਹੱਤਿਆ ਦੀ ਵੱਧਦੀ ਪ੍ਰਵਿਰਤੀ ਉੱਤੇ ਕਾਬੂ ਪਾਉਣਾ ਜ਼ਰੂਰੀ ਹੈ ਤੇ ਇਹ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ, ਅਜਿਹੇ ਉਪਾਅ ਕੀਤੇ ਜਾਣ ਕਿ ਹੋਣ ਵਾਲੀ ਆਤਮ ਹੱਤਿਆ ਨੂੰ ਰੋਕਿਆ ਜਾ ਸਕੇ। ਹੈਰਾਨਗੀ ਦੀ ਗੱਲ ਹੈ ਕਿ ਦੁਨੀਆ 'ਚ ਤਕਨੀਕੀ ਖੇਤਰ ਤੇ ਅਰਥ ਵਿਵਸਥਾ 'ਚ ਸਭ ਤੋਂ ਅੱਗੇ ਲੰਘ ਜਾਣ ਵਾਲਾ ਦੇਸ਼ ਚੀਨ। ਜੀ ਹਾਂ, ਚੀਨ 'ਚ ਹਰ ਸਾਲ ਤਕਰੀਬਨ 20 ਲੱਖ ਲੋਕੀ ਆਤਮ ਹੱਤਿਆ ਕਰਦੇ ਨੇ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 34 ਸਾਲ ਦੇ ਵਿਚਕਾਰ ਹੈ। ਇਹ ਗੱਲ ਇੱਕ ਰਿਸਰਚ ਦੇ ਮੁਤਾਬਕ ਕਹੀ ਗਈ ਹੈ ਤੇ ਇਹਨਾਂ 'ਚ 75% ਆਤਮ ਹੱਤਿਆ ਪੇਂਡੂ ਇਲਾਕਿਆਂ 'ਚ ਹੁੰਦੀਆਂ ਨੇ ਤੇ ਇਹਨਾਂ ਅੰਕੜਿਆਂ 'ਚ 25% ਆਤਮ ਹੱਤਿਆ ਕਰਨ ਵਾਲੀਆਂ ਔਰਤਾਂ ਹਨ। ਹੋਰ ਦੇਸ਼ਾਂ 'ਚੋਂ ਵੀ ਆਤਮ ਹੱਤਿਆ ਹੋਣ ਦੀਆਂ ਖਬਰਾਂ ਲਗਾਤਾਰ ਮਿਲਦੀਆਂ ਰਹਿੰਦੀਆਂ ਨੇ। ਇਸੇ ਲਈ ਇਹ ਦਿਵਸ ਸੰਸਾਰ ਭਰ 'ਚ ਅੱਜ ਦੇ ਦਿਨ ਮਨਾਉਂਦੇ ਨੇ ਕਿ ਆਤਮ ਹੱਤਿਆ ਦੇ ਮਾਮਲੇ ਘੱਟ ਕੀਤੇ ਜਾ ਸਕਣ। ਇੱਥੇ ਇਹ ਵੀ ਵਿਚਾਰਨ ਯੋਗ ਗੱਲ ਹੈ ਕਿ ਇਹ ਮਾਮਲੇ ਸਰਕਾਰ, ਸੰਸਥਾਵਾਂ ਜਾਂ ਡਾਕਟਰ, ਇਹ ਸਾਰੇ ਅਦਾਰੇ ਆਪਣੇ ਪੱਧਰ ਤੇ ਆਤਮ ਹੱਤਿਆ ਨੂੰ ਰੋਕਣ ਦੀਆਂ ਸਲਾਹਾਂ, ਸੈਮੀਨਾਰ, ਲੈਕਚਰ, ਕਿਤਾਬਾਂ ਰਾਹੀਂ ਬਥੇਰੇ ਯਤਨ ਕਰ ਰਹੇ ਨੇ, ਪਰ ਪ੍ਰੋਫੈਸਰ ਡੀ ਲੀਓ ਨੇ ਬਹੁਤ ਪ੍ਰਭਾਵਸ਼ਾਲੀ ਗੱਲ ਆਖੀ ਹੈ ਕਿ ਸਥਾਨੀ ਪੱਧਰ ਤੇ ਯਾਨੀ ਲੋਕਲ ਪੱਧਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਖਤਰੇ 'ਚ ਪਈਆਂ ਜ਼ਿੰਦਗੀਆਂ ਨੂੰ ਬਚਾਉਣ 'ਚ ਮਦਦ ਕਰੀਏ। ਬੜੀ ਸਟੀਕ ਗੱਲ ਹੈ, ਇਹ ਸੰਭਵ ਹੈ ਤੇ ਅਸੀਂ ਇਸ ਨੂੰ ਕਰ ਸਕਦੇ ਹਾਂ। ਪਰ ਆਤਮ ਹੱਤਿਆ ਕਰਨ ਦੇ ਕਾਰਨ ਕੀ ਹਨ, ਇਹ ਮਾਮਲੇ ਕਿਉਂ ਵੱਧ ਰਹੇ ਨੇ ਤੇ ਇਸ ਸਮੱਸਿਆ ਨੂੰ ਕਿਵੇਂ ਕਾਬੂ 'ਚ ਕੀਤਾ ਜਾ ਸਕਦਾ ਹੈ, ਇਸ ਤੇ ਵੇਰਵੇ ਨਾਲ ਚਾਨਣ ਪਾਉਣ ਲਈ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ 'ਚ ਇੱਕ ਇੰਟਰਵਿਊ ਸੁਣਵਾ ਰਹੇ ਹਾਂ ਜਿਸ ਦਾ ਵਿਸ਼ਾ ਹੀ ਇਹੀ ਹੈ, ਆਤਮ ਹੱਤਿਆ ਦੀ ਪ੍ਰਵਰਤੀ ਦੀ ਰੋਕਥਾਮ। ਤੇ ਇਸ ਵਿਸ਼ੇ ਤੇ ਡਾਕਟਰ MS ਭਾਟੀਆ ਨਾਲ ਗੱਲਬਾਤ ਕਰ ਰਹੇ ਨੇ ਪਰਵਿੰਦਰ ਕੌਰ।
1: ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਇਸ ਵਿਸ਼ਵ ਆਤਮ ਹੱਤਿਆ ਦਿਵਸ ਉੱਪਰ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ ਬਾਰੇ ਜਾਣਕਾਰੀ ਲਵਾਂਗੇ। ਆਤਮ ਹੱਤਿਆ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਇਸ ਦੇ ਰਿਸਕ ਫੈਕਟਰ ਕੀ ਨੇ, ਕਿਵੇਂ ਇਸ ਨੂੰ ਬਚਾਇਆ ਜਾ ਸਕਦਾ ਹੈ ਤੇ ਕਿਹੜੇ ਕਿਹੜੇ ਉਪਰਾਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਇਸ ਨੂੰ ਘਟਾਉਣ ਵਾਸਤੇ, ਇਹਨਾਂ ਸਭ ਜਾਣਕਾਰੀ ਵਾਸਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ MS ਭਾਟੀਆ ਜੀ। ਡਾਕਟਰ

0: ਕਦੇ 'ਚ ਜਿਹੜੀ ਅਸੀਂ ਕਹਿੰਦੇ ਨਾ ਗਲਤ ਭਾਵਨਾ ਹੈਗੀ ਕਿ ਕੋਈ ਜਿਸ ਤਰ੍ਹਾਂ ਬੱਚੇ ਔਰ ਬਜ਼ੁਰਗ ਆਦਮੀ ਸੁਸਾਈਡ ਨਹੀਂ ਕਰ ਸਕਦੇ, ਜਦਕਿ ਹੈ ਉਲਟਾ ਬਿਲਕੁਲ। ਬੱਚੇ ਵੀ ਸੁਸਾਈਡ ਕਰਦੇ ਨੇ ਔਰ ਬਜ਼ੁਰਗ ਆਦਮੀ 'ਚ ਵੀ ਸੁਸਾਈਡ ਜਿਹੜਾ ਕਾਫੀ ਕਾਮਨ ਹੈ। ਔਰ ਉਹਨਾਂ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਕਿ ਕੋਈ ਵੀ ਬੱਚਾ ਜਾਂ ਬਜ਼ੁਰਗ ਜਾਂ ਕੋਈ ਵੀ ਫੈਮਲੀ ਦੇ ਕਹਿੰਦਾ ਹੈ ਕਿ ਬਈ ਮੈਂ ਮਰਨਾ ਚਾਹੁੰਦਾ ਵਾਂ, ਤਾਂ ਉਹ ਇੱਕ ਇੰਡੀਕੇਸ਼ਨ ਹੈ ਜਿਹਨੂੰ ਬੜਾ ਮਤਲਬ ਸੀਰੀਅਸਲੀ ਲੈਣਾ ਚਾਹੀਦਾ, ਬੜੇ ਗੰਭੀਰ ਰੂਪ 'ਤੇ ਰਹਿਣਾ ਚਾਹੀਦਾ। ਔਰ ਕਿਸੇ ਵੀ ਮਨੋਚਿਕਿਤਸਕ ਜਾਂ ਮਨੋਵਿਗਿਆਨਿਕ ਨੂੰ ਮਿਲਣਾ ਚਾਹੀਦਾ ਕਿ ਬਈ ਉਹਨੇ ਇੱਕ ਵਾਰੀ ਇਹ ਗੱਲ ਕਹੀ ਹੈ। ਅੱਜ ਕੱਲ੍ਹ ਕਾਫੀ ਸਾਰੇ ਪੇਰੈਂਟਸ ਨੇ ਜਿਹੜੇ ਮਤਲਬ ਕੋਸ਼ਿਸ਼ ਹੋ ਗਏ ਨੇ, ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਕਮਿਊਨੀਕੇਟ ਕਰਦੇ ਨੇ, ਆਪਣਾ ਇੰਡੀਕੇਸ਼ਨ ਦਿੰਦੇ ਨੇ ਕਿ ਬਈ ਅਸੀਂ ਮਰਨਾ ਚਾਹੁੰਦੇ ਹਾਂ, ਕਿ ਬਈ ਸਾਡੀ ਫੈਮਿਲੀ ਦੇ ਸਾਨੂੰ ਕੁਝ ਬੱਚਿਆਂ ਨੇ ਅੱਗੇ ਲਾਈਫ ਦੇ ਵਿੱਚ, ਉਹ ਇੰਡੀਕੇਸ਼ਨ ਹੈ। ਔਰ ਇਹ ਜ਼ਰੂਰੀ ਨਹੀਂ ਕਿ ਉਹਦੇ 'ਚ ਕੋਈ ਦੂਸਰੇ ਲੱਛਣ ਮਨੋਰੋਗ ਦੇ ਹੋਣ, ਜਿਸ ਤਰ੍ਹਾਂ ਉਦਾਸ ਰਹਿਣਾ, ਨੀਂਦ ਨਾ ਆਉਣਾ, ਲੋਕਾਂ ਨਾਲ ਗੱਲਬਾਤ ਨਾ ਕਰਨਾ, ਆਪਣਾ ਕੰਮ 'ਤੇ ਨਾ ਜਾਣਾ। ਇਹ ਸਾਰੇ ਸੁਸਾਈਡਲ ਆਈਡੀਏਸ਼ਨ ਅਸੀਂ ਮੰਨਦੇ ਹਾਂ ਔਰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਅਤੇ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹਦਾ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੋਈ ਹੈ ਕਿ ਫੈਮਿਲੀ ਦੇ ਵਿੱਚ ਜ਼ਿਆਦਾਤਰ ਸੁਸਾਈਡ ਬਚਾਈਆਂ ਜਾ ਸਕਦੀਆਂ ਨੇ ਅਗਰ ਇਹਨੂੰ ਸੀਰੀਅਸਲੀ ਲਿੱਤਾ ਜਾਏ।
1: ਤੁਸੀਂ ਮੋਟੇ ਮੋਟੇ ਕੀ ਲੱਛਣ ਹੁੰਦੇ ਨੇ ਕਿ ਜਿੱਥੋਂ ਆਪਾਂ ਪਛਾਣ ਹੋ ਜਾਏ ਜਲਦੀ ਤੋਂ ਜਲਦੀ, ਮਨ ਵਿੱਚ ਸੁਸਾਈਡਲ ਥੋਟ ਵੀ ਆਉਂਦੇ ਪਏ, ਉਸ ਬੰਦੇ ਨੂੰ ਬਚਾਇਆ ਜਾ ਸਕੇ?
0: ਉਹਦਾ ਤਰੀਕਾ ਇਹੋ ਹੈਗਾ ਕਿ ਜਿਸ ਤਰ੍ਹਾਂ ਛੋਟੇ ਬੱਚੇ ਨੇ, ਛੋਟੇ ਬੱਚੇ ਇੰਡੀਕੇਸ਼ਨ ਦਿੰਦੇ ਨੇ, ਉਹਨਾਂ ਸਕੂਲ ਤੋਂ ਐਬਸੈਂਟ ਹੋ ਜਾਣਾ, ਸਕੂਲ ਜਾਣ ਤੋਂ ਮਨਾ ਕਰਨਾ, ਉਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਸਕੂਲ ਦੇ ਵਿੱਚ ਉਹ ਘਟਣੀ ਸ਼ੁਰੂ ਹੋ ਜਾਏ। ਔਰ ਟੀਚਰ ਵੀ ਜਦੋਂ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਉਹਦੀ ਇੰਡੀਕੇਸ਼ਨ ਦਿੰਦੇ ਨੇ ਕਿ ਬੱਚਾ ਉਸ ਤਰ੍ਹਾਂ ਦਾ ਇਨਵੋਲਵ ਨਹੀਂ ਹੋ ਰਿਹਾ ਪੜ੍ਹਾਈ ਦੇ ਵਿੱਚ, ਬੜਾ ਅੱਛਾ ਬੱਚਾ ਸੀ ਪਰ ਉਹ ਪਰਫੋਰਮ ਨਹੀਂ ਕਰ ਪਾ ਰਿਹਾ। ਅਤੇ ਅਕੈਡਮਿਕ ਜਿਹਨੂੰ ਕਹਿੰਦੇ ਨੇ, ਅਕੈਡਮਿਕ ਜਾਂ ਸਕੋਲਰਸ਼ਿਪ ਜਾਂ ਸਕੂਲ ਦੀ ਜਿਹੜੀ ਉਹਦੀ ਡਿਕਲਾਈਨ ਆਉਂਦੀ ਹੈ ਨਾ ਪਰਫੋਰਮੈਂਸ, ਇੱਕੋ ਇੰਡੀਕੇਸ਼ਨ ਹੈ। ਦੂਸਰਾ ਬੱਚਾ ਕਿਸੇ ਐਸੇ ਗਰੁੱਪ ਵਿੱਚ ਹੈਗਾ ਜਿਹਦੇ 'ਚ ਨਸ਼ਾ ਕਰਦੇ ਨੇ ਬੱਚੇ, ਅੱਜ ਕੱਲ੍ਹ ਨਸ਼ਾ ਬੜਾ ਕਾਮਨ ਹੈ, ਤਾਂ ਉਹ ਨਸ਼ਾ ਕਰਦੇ ਨੇ ਉਸ ਗਰੁੱਪ ਵਿੱਚ, ਉਹ ਵੀ ਰਿਸਕ ਕਾਫੀ ਜ਼ਿਆਦਾ ਉਹਦੇ 'ਚ ਬੱਚੇ ਦੇ ਵਿੱਚ। ਅਤੇ ਉਹਦੇ ਇਲਾਵਾ ਆਦਮੀ ਸੋ ਨਹੀਂ ਰਿਹਾ, ਲੋਕਾਂ ਨਾਲ ਗੱਲਬਾਤ ਨਹੀਂ ਕਰ ਰਿਹਾ, ਕੋਈ ਸੋਸ਼ਲ ਇਵੈਂਟ ਫੈਮਿਲੀ 'ਚ ਹੋ ਰਹੇ ਨੇ ਉੱਥੇ ਅਵੋਇਡ ਕਰਦਾ ਨਹੀਂ ਜਾਣਾ, ਆਫਿਸ ਨਹੀਂ ਜਾ ਰਿਹਾ, ਆਪਣੀ ਡਿਊਟੀਜ਼ ਤੋਂ ਆਫ ਲੈ ਰਿਹਾ, ਭੁੱਖਣਿਆਂ ਲੱਗਣਾ, ਖਾਣਾ ਨਾ ਖਾਣਾ, ਇਹ ਸਾਰੇ ਇੰਡੀਕੇਸ਼ਨਸ ਨੇ ਕਿ ਜਿਹੜੇ ਇੰਡੀਕੇਟ ਕਰਦੇ ਨੇ ਕਿ ਉਹਦੇ 'ਚ ਪ੍ਰੋਬਲਮ ਕੁਝ ਨਾ ਕੁਝ ਸ਼ੁਰੂ ਹੋ ਗਈ ਹੈ। ਪਰ ਡਿਪਰੈਸ਼ਨ ਦੇ ਇਲਾਵਾ ਵੀ ਬਹੁਤ ਸਾਰੀ ਬਿਮਾਰੀਆਂ ਨੇ, ਜਿਸ ਤਰ੍ਹਾਂ ਸਕਿਜ਼ੋਫਰੇਨੀਆ ਹੈ, ਸਕਿਜ਼ੋਫਰੇਨੀਆ 'ਚ ਹੈਲੂਸੀਨੇਸ਼ਨ ਵਗੈਰਾ ਹੁੰਦੇ ਨੇ ਕਿ ਆਦਮੀ ਨੂੰ ਆਵਾਜ਼ਾਂ ਆਉਂਦੀਆਂ ਨੇ, ਆਵਾਜ਼ਾਂ ਕਹਿੰਦੀਆਂ ਨੇ ਕਿ ਤੂੰ ਆਪਣੇ ਆਪ ਨੂੰ ਖਤਮ ਕਰ ਲੈ, ਅਤੇ ਉਹ ਆਵਾਜ਼ਾਂ ਕਰਕੇ ਜਿਹੜੀ ਸਾਈਕੋਸਿਸ ਅਸੀਂ ਕਹਿੰਦੇ ਹਾਂ ਜਾਂ ਸਕਿਜ਼ੋਫਰੇਨੀਆ, ਉਹਦੇ 'ਚ ਵੀ ਆਦਮੀ ਸੁਸਾਈਡ ਕਰ ਸਕਦਾ। ਸੋਸ਼ਲ, ਓਕੂਪੇਸ਼ਨਲ ਜਾਂ ਅਕੈਡਮਿਕ ਇਨਵੋਲਵਮੈਂਟ ਡਿਕਲਾਈਨ ਹੋਣਾ ਸ਼ੁਰੂ ਹੋ ਜਾਏ ਤਾਂ ਉਹ ਇੰਡੀਕੇਸ਼ਨ ਹੈ ਕਿ ਬਈ ਕੁਛ ਨਾ ਕੁਛ ਮਾਮਲਾ ਗੜਬੜ ਹੈ। ਔਰ ਕੋਈ ਸਟ੍ਰੈਸ ਵੀ, ਜਿਸ ਤਰ੍ਹਾਂ ਕਿਸੇ ਉੱਤੇ ਕੋਈ ਲੋਨ ਦਾ ਸਟ੍ਰੈਸ ਹੈ, ਉਹ ਸਟ੍ਰੈਸ ਦੇ ਬਾਰੇ ਵਾਰ ਵਾਰ ਗੱਲ ਕਰ ਰਿਹਾ, ਉਹ ਵੀ ਇੱਕ ਇੰਡੀਕੇਸ਼ਨ ਹੈ ਕਿ ਉਹਦੇ ਕੋਲ ਪੁੱਛਣਾ ਚਾਹੀਦਾ ਵੀ ਤੈਨੂੰ ਕਿਸ ਤਰ੍ਹਾਂ ਦਾ ਸਪੋਰਟ ਚਾਹੀਦਾ ਹੈਗਾ। ਵੈਸੇ ਕਹਿੰਦੇ ਫੈਮਿਲੀ ਇੱਕ ਬੜੀ ਇੰਪੋਰਟੈਂਟ ਸਪੋਰਟ ਹੈ, ਔਰ ਫੈਮਿਲੀ ਜਿਹੜੀ ਹੈ ਖੁਦ ਵੀ ਅਸੈਸ ਕਰ ਸਕਦੀ ਹੈ ਕਿ ਬਈ ਇਹਦੇ 'ਚ ਪ੍ਰੋਬਲਮ ਆ ਰਹੀ ਹੈ। ਪਰ ਜ਼ਿਆਦਾਤਰ ਲੋਕਾਂ 'ਚ ਅਸੀਂ ਦੇਖਿਆ ਕਿ ਲੋਕ ਜਿਹੜੇ ਪਰਿਵਾਰ ਦੇ ਲੋਕ ਨੇ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ, ਉਹ ਇਹ ਨਹੀਂ ਐਕਸੈਪਟ ਕਰਦੇ ਕਿ ਬਈ ਇਹਨੂੰ ਕੋਈ ਮਨੋਰੋਗ ਹੈ। ਜਿਹੜਾ ਸਵਾਲ ਤੁਸੀਂ ਪੁੱਛਿਆ ਇਹਦੇ ਨਾਲ ਇੰਡੀਕੇਸ਼ਨ, ਸੁਸਾਈਡ ਨੋਟ ਹੁੰਦਾ ਜਿਹੜਾ ਬੱਚਾ ਲਿਖ ਕੇ ਸੁਸਾਈਡ ਕਰ ਲੈਂਦਾ, ਉਹ ਇਸ ਨੋਟਸ ਨੂੰ ਅਸੀਂ ਐਨਾਲਾਈਜ਼ ਕੀਤਾ ਅਤੇ ਅਸੀਂ ਦੇਖਿਆ ਕਿ ਉਹਦੇ 'ਚ ਕਈ ਸਾਰੇ ਬੱਚਿਆਂ ਨੇ ਇੰਡੀਕੇਸ਼ਨ ਦਿੱਤਾ ਕਿ ਮੈਂ ਤਾਂ ਮਰਨ ਜਾ ਰਿਹਾ ਅਤੇ ਮੇਰੀ ਭੈਣ ਨੂੰ ਜਾਂ ਮੇਰੇ ਭਰਾ ਨੂੰ ਵੀ ਬਚਾ ਲਓ, ਉਹ ਵੀ ਸੁਸਾਈਡ ਕਰੇਗਾ। ਅਤੇ ਉਹ ਇੰਡੀਕੇਸ਼ਨ ਆ ਗਿਆ ਕਿ ਬਈ ਦੇਖੋ ਫੈਮਿਲੀ 'ਚ ਅਦਰ ਦੂਸਰੇ ਬੱਚੇ ਨੇ, ਉਹਨਾਂ 'ਚ ਵੀ ਇੰਡੀਕੇਸ਼ਨ ਹੈ ਜੋ ਦਿੱਤੀ ਉਹਨੇ।
1: ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹ ਦੂਸਰੇ ਬੱਚੇ ਨੂੰ ਉਕਸਾ ਵੀ ਰਿਹਾ?
0: ਨਹੀਂ, ਐਸਾ ਨਹੀਂ ਹੈ, ਕਿਉਂਕਿ ਉਹ ਅਗਰ ਸੁਸਾਈਡ ਨੋਟ 'ਤੇ ਲਿਖ ਕੇ ਜਾ ਰਿਹਾ ਉਹ ਤਾਂ ਮਰ ਹੀ ਰਿਹਾ, ਤਾਂ ਉਹ ਇੰਡੀਕੇਸ਼ਨ ਦਿੰਦਾ। ਜ਼ਿਆਦਾਤਰ ਬੱਚਿਆਂ 'ਚ ਇਹ ਹੁੰਦਾ ਕਿ ਉਹਨਾਂ ਨੂੰ ਪ੍ਰੋਟੈਸਟ ਹੁੰਦਾ ਹੈ, ਪ੍ਰੋਟੈਸਟ ਮਤਲਬ ਜਿਸ ਤਰ੍ਹਾਂ ਸਕੂਲ ਦੇ ਅਗੇਂਸਟ ਜਾਂ ਪੇਰੈਂਟਸ ਦੇ ਅਗੇਂਸਟ ਕੋਈ ਚੀਜ਼ ਪਸੰਦ ਨਹੀਂ ਹੈ, ਤਾਂ ਉਹ ਅਜੇ ਪ੍ਰੋਟੈਸਟ ਕਰਕੇ ਕਿ ਉਹ ਸੁਸਾਈਡ ਅਟੈਂਪਟ ਕਰਦੇ ਹੈਗੇ। ਔਰ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ, ਤੁਸੀਂ ਸਹੀ ਕਿਹਾ ਕਿ ਪ੍ਰੈਸ਼ਰ ਵੀ ਹੁੰਦਾ, ਜਿਹੜਾ ਗਰੁੱਪ ਹੈ ਨਾ ਉਹਨਾਂ ਦਾ ਪੀਅਰ ਪ੍ਰੈਸ਼ਰ ਵੀ ਹੁੰਦਾ ਜਿਹਦੇ 'ਚ ਉਹ ਉਕਸਾਉਂਦੇ ਹੈਗੇ, ਅਤੇ ਉਕਸਾਉਣ ਵਾਲਾ ਜਿਹੜਾ ਮਾਮਲਾ ਹੈ ਉਹ ਵੀ ਕਾਫੀ ਇਹਦੇ ਨਾਲ ਲਿੰਕ ਹੈ। ਚਾਹੇ ਉਹ ਨਸ਼ੇ ਦੇ ਹਾਲਤ 'ਚ ਹੋਏ, ਬੱਚਾ ਡਿਸਾਈਡ ਹੀ ਨਹੀਂ ਕਰ ਸਕਦਾ, ਉਹਨੂੰ ਜੋ ਕਹਿਣਗੇ ਜੋ ਸਜੇਸ਼ਨ ਦੇਣਗੇ ਉਹ ਫੋਲੋ ਕਰਦਾ ਹੈ।
1: ਕਈ ਵਾਰੀ ਅਸੀਂ ਇਹ ਵੀ ਦੇਖਿਆ ਹੈ ਕਿ ਜੇ ਸੁਸਾਈਡ ਕਰਨ ਵਾਲੇ ਲੋਕਾਂ ਨੂੰ ਡਿਪਰੈਸ਼ਨ ਤਾਂ ਹੁੰਦਾ ਹੀ ਹੈ, ਪਰ ਡਿਪਰੈਸ਼ਨ ਤੋਂ ਬਾਅਦ ਬਿਲਕੁਲ ਨੋਰਮਲ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ, ਜਿਸ ਤਰ੍ਹਾਂ ਬਿਲਕੁਲ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ ਨੇ, ਇਕਦਮ ਹੀ ਆਤਮ ਹੱਤਿਆ ਕਰ ਲੈਂਦੇ ਨੇ, ਉਹ ਉਸ ਬਾਰੇ ਥੋੜ੍ਹੀ ਜਾਣਕਾਰੀ ਸ਼ਰੋਤਾਵਾਂ ਨੂੰ ਦਵੋ ਸੀ।
0: ਅਸੀਂ ਸੁਸਾਈਡ ਨੂੰ ਉਸ ਤਰ੍ਹਾਂ ਕਹਿੰਦੇ ਹਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਦਾ ਤੂਫਾਨ ਹੈ, ਦਿਮਾਗ ਦੇ ਇੱਕ ਤਰ੍ਹਾਂ ਦਾ ਤੂਫਾਨ ਆਇਆ, ਉਹ ਤੂਫਾਨ ਚਲਾ ਗਿਆ, ਤੂਫਾਨ ਦੇ ਬਾਅਦ ਆਦਮੀ ਸ਼ਾਂਤ ਹੋ ਗਿਆ, ਅਤੇ ਉਹਦੇ ਬਾਅਦ ਫਿਰ ਇਕਦਮ ਜੋ ਹੈ ਸੁਸਾਈਡ ਦੀ ਜਿਹੜੀ ਡਿਪਰੈਸ਼ਨ ਦੀ ਅਸੀਂ ਟ੍ਰੀਟਮੈਂਟ ਵੀ ਕਰਦੇ ਹਾਂ, ਉਹਦੇ 'ਚ ਅਸੀਂ ਸਭ ਤੋਂ ਪਹਿਲਾਂ ਇਹੋ ਸੁਜੈਸਟ ਕਰਦੇ ਹਾਂ ਕਿ ਇਹਦੇ ਉੱਤੇ ਤੁਹਾਨੂੰ ਆਪਣਾ ਇਹਦੇ ਓਬਜਰਵੇਸ਼ਨ ਰੱਖਣੀ ਹੈ, ਓਬਜਰਵੇਸ਼ਨ ਮਤਲਬ ਇਹਨੂੰ ਦੇਖਭਾਲ ਕਰਨੀ ਹੈ ਤਾਂ ਕਿ ਬੱਚਾ ਕਿਸੇ ਵੀ ਤਰੀਕੇ ਨਾਲ ਸੁਸਾਈਡ ਦੀ ਤਰਫ ਨਾ ਜਾਏ। ਕੋਈ ਐਸੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਘਰ ਵਿੱਚ ਜਿਸ ਤਰ੍ਹਾਂ ਪੋਇਜ਼ਨ ਹੈ, ਸੁਸਾਈਡ

0: ऐसे ही हर साल करने हैं, तो जो लास्ट एनालिसिस वजह से उसे यह देखा कि जो सारे युवा ने ना उन्हें जी आत्महत्या की प्रवृत्ति बद रही है बहुत ज़्यादा, मोर दैन 40% जड़े ने बिलो 25 के बच्चे है, तो वो प्रवृत्ति बद रही है। और प्रवृत्ति बदन के नाल एक भी नुकसान है कि साढ़े देश की जी प्रोडक्टिविटी है, प्रोडक्शन वाली जी एज ग्रुप है वह सुसाइड कर रहा है। और वधन का कारण जो एनालिसिस किया गया सीगा पहले 2021 के यही आया सीगा कि वो या तो फाइनेंशियल प्रॉब्लम्स ने या फैमिली प्रॉब्लम्स ने ज़्यादातर, और डे टू डे जो डेली अर्नरस ने जो डेली वेजर्स ने उन्होंने सुसाइड ज़्यादा किया। तो रिलेशनशिप प्रॉब्लम्स बड़ी कॉमन सगिया, रिलेशनशिप जैसे फैमिली के हो या उन्होंने आपसी रिलेशनशिप होए, और फाइनेंशियल जड़ा ना फाइनेंशियल स्ट्रैस वो भी एक बहुत इंपॉर्टेंट,
1: बेरोजगारी भी एक बड़ा कारण हो
0: बेरोजगारी
1: जाती है।
0: बिल्कुल एक इंपॉर्टेंट ਦਾ ਕਾਰਨ ਹੈਗਾ, ਬੜਾ ਮੁੱਖ ਕਾਰਨ ਹੈ।
1: ਤੁਸੀਂ ਦੱਸਿਆ ਕਿ ਕਿਹੜੇ ਕਿਹੜੇ ਕੈਟੇਗਰੀਜ਼ ਹੁੰਦੀਆਂ ਸੁਸਾਈਡ ਦੀਆਂ, ਤੁਸੀਂ ਇਹ ਦੱਸਿਆ ਕਿ ਸੁਸਾਈਡ ਦੇ ਰਿਸਕ ਫੈਕਟਰ ਕੀ ਨੇ, ਉਹਦੇ ਲੱਛਣ ਕੀ ਨੇ ਤੇ ਕਾਰਨ ਕੀ ਨੇ, ਅਸੀਂ ਉਹ ਵੀ ਉਹਨਾਂ ਗੱਲਾਂ ਵਿੱਚ ਹੀ ਆਪਾਂ ਕਵਰ ਕਰ ਲਏ ਨੇ। ਪਰ ਇਸ ਤੋਂ ਇਲਾਵਾ ਸੁਸਾਈਡ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?
0: ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸੁਸਾਈਡ ਪ੍ਰੀਵੈਂਸ਼ਨ ਹੈ ਥੀਮ ਬਣਾਉਂਦੇ ਨੇ ਹਰ ਸਾਲ, ਥੀਮ ਇਹ ਬਣਾਇਆ ਸੀ ਚੇਂਜਿੰਗ ਦਾ ਨੈਰੇਟਿਵ ਔਨ ਸੁਸਾਈਡ, ਮਤਲਬ ਉਹਦਾ ਮਤਲਬ ਇਹ ਸੀਗਾ ਕਿ ਜਿਹੜਾ ਸੁਸਾਈਡ ਦਾ ਨੈਰੇਟਿਵ ਹੈ ਮੀਨਿੰਗ ਹੈ ਪਾਪੂਲੇਸ਼ਨ ਦੀ ਉਹ ਚੇਂਜ ਕੀਤਾ ਜਾਏ ਜਾਂ ਉਹਨਾਂ ਨੂੰ ਸਮਝਾਇਆ ਜਾਏ। ਉਹਦੇ ਵਾਸਤੇ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਕਿ ਓਪਨਨੈਸ, ਤੁਹਾਨੂੰ ਮਤਲਬ ਘਰ ਦੇ ਵਿੱਚ ਆਪਸ ਵਿੱਚ ਗੱਲਬਾਤ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ, ਖਾਸ ਤੌਰ 'ਤੇ ਇਹ ਬੱਚਾ ਜਿਹੜਾ ਸਟ੍ਰੈਸ ਵਿੱਚ ਹੈਗਾ। ਔਰ ਉਹਦੇ ਇਲਾਵਾ ਜਿਹੜਾ ਹੈਗਾ ਕਨਵਰਸੇਸ਼ਨ ਜਿਹੜੀ ਹੈ ਸਪੋਰਟਿਵ ਹੋਣੀ ਚਾਹੀਦੀ ਹੈ, ਬੱਚੇ ਨੂੰ ਹਮੇਸ਼ਾ ਸਪੋਰਟ ਮਿਲਣਾ ਚਾਹੀਦਾ। ਜੇ ਬੱਚੇ ਦਾ ਮੰਨ ਲਓ ਕੋਈ ਐਂਟਰੈਂਸ ਐਗਜ਼ਾਮ ਦੇ ਰਿਹਾ ਹੈ ਤਾਂ ਬੱਚੇ ਨੂੰ ਕੋਈ ਗੱਲ ਨਹੀਂ, ਬਹੁਤ ਸਾਰੇ ਅਲਟਰਨੇਟਿਵਸ ਨੇ, ਨਹੀਂ ਤਾਂ ਤੂੰ ਦੁਬਾਰਾ ਵੀ ਟਰਾਈ ਕਰ ਸਕਦਾ। ਪਹਿਲੀ ਵਾਰ ਜਿਹੜੇ ਨੇ ਬਹੁਤ ਸਾਰੇ ਬੱਚੇ ਸਿਲੈਕਟ ਨਹੀਂ ਹੁੰਦੇ, ਜ਼ਿਆਦਾਤਰ 60-70% ਸੈਕਿੰਡ ਅਟੈਂਪਟ ਸਿਲੈਕਟ ਹੁੰਦੇ ਨੇ, ਤੂੰ ਦੁਬਾਰਾ ਕੋਸ਼ਿਸ਼ ਕਰ ਸਕਦਾ, ਇੱਕੋ ਸਟ੍ਰੈਸ ਘੱਟ ਕੀਤਾ ਜਾ ਸਕਦਾ। ਫਿਰ ਉਹਨੂੰ ਅਲਟਰਨੇਟਿਵ ਦਿੱਤੇ ਜਾ ਸਕਦੇ, ਅਲਟਰਨੇਟਿਵ ਨਾ ਦੇਣ ਕਰਕੇ ਵੀ ਸੁਸਾਈਡ ਦੀ ਪ੍ਰਵਿਰਤੀ ਵੱਧਦੀ ਹੈ। ਅਸੀਂ ਦੇਖਿਆ ਕਿ ਜ਼ਿਆਦਾਤਰ ਲੋਕ ਜਿਹੜੇ ਬਚ ਜਾਂਦੇ ਨੇ ਉਹਨੂੰ ਲੱਗਦਾ ਕਿ ਜ਼ਿੰਦਗੀ 'ਚ ਕੁਝ ਬਚਿਆ ਹੀ ਨਹੀਂ, ਜਦਕਿ ਜ਼ਿੰਦਗੀ ਦੇ ਵਿੱਚ ਬਹੁਤ ਅਲਟਰਨੇਟਿਵਸ ਹੈਗੇ। ਹੁਣ ਜਿਸ ਤਰ੍ਹਾਂ ਐਗਜ਼ਾਮ ਮੈਡੀਕਲ ਦਾ ਹੈਗਾ, ਮੈਡੀਕਲ ਦੇ ਜੋ ਲੱਗਦਾ ਕਿ ਮੈਂ ਡਾਕਟਰ ਬਣਨਾ, ਡਾਕਟਰ ਦੇ ਇਲਾਵਾ ਵੀ ਬੜੇ ਸਾਰੇ ਪ੍ਰੋਫੈਸ਼ਨਸ ਨੇ ਮੈਡੀਕਲ ਦੇ ਵਿੱਚ ਜੋ ਆਦਮੀ ਬਣ ਸਕਦਾ, ਔਰ ਬੜੇ ਅੱਛੇ ਪ੍ਰੋਫੈਸ਼ਨ ਨੇ ਜਿਨ੍ਹਾਂ ਦੀ ਮਾਰਕੀਟ ਵਿੱਚ ਬਹੁਤ ਡਿਮਾਂਡ ਹੈਗੀ ਹੈ। ਅਤੇ ਉਹ ਮਤਲਬ ਬੱਚਿਆਂ ਨੂੰ ਦੱਸਣੇ ਚਾਹੀਦੇ ਨੇ ਅਲਟਰਨੇਟਿਵ, ਜਦੋਂ ਅਸੀਂ ਕਹਿੰਦੇ ਕੈਰੀਅਰ ਕਾਊਂਸਲਿੰਗ, ਕੈਰੀਅਰ ਕਾਊਂਸਲਿੰਗ ਬਹੁਤ ਜ਼ਰੂਰੀ ਹੈਗੀ ਹੈ ਜਿਹੜੇ ਬੱਚੇ ਕੈਰੀਅਰ ਸਿਲੈਕਟ ਕਰਨ ਜਾ ਰਹੇ ਨੇ। ਔਰ ਇਸੇ ਤਰ੍ਹਾਂ ਸੇ ਅੱਜ ਕੱਲ੍ਹ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੇ ਦੇਖਿਆ ਕਿ ਪਰਫੋਰਮੈਂਸ ਸਟ੍ਰੈਸ ਬਹੁਤ ਜ਼ਿਆਦਾ ਹੈਗਾ ਦੂਸਰਾ ਉਹਨਾਂ 'ਤੇ ਪ੍ਰੈਸ਼ਰ ਹੈਗਾ ਕਿ ਬਈ ਤੁਸੀਂ
1: ਟਾਰਗੇਟ
0: ਸੈੱਟ ਕਰ ਦਿੰਦੇ ਨੇ। ਤੀਸਰੀ ਉਹਨਾਂ 'ਚ ਇਨਸਿਕਿਉਰਟੀ ਹੈ ਕਿ ਸਾਡੀ ਜੋਬ ਕੱਲ੍ਹ ਹੈ ਜਾਂ ਨਹੀਂ ਹੈ। ਅਗਰ ਕਿਸੇ ਵਿਅਕਤੀ ਨੇ ਜਾਂ ਕਿਸੇ ਆਦਮੀ ਨੇ ਲੋਨ ਲਿੱਤਾ ਹੋਇਆ, ਕਾਰ ਲੋਨ, ਹੋਮ ਲੋਨ ਇਹ ਸਾਰੇ ਲਿੱਤੇ ਹੋਏ ਨੇ, ਔਰ ਜੋਬ ਸਡਨਲੀ ਚਲੀ ਜਾਏ, ਉਹਦੇ ਵਾਸਤੇ ਬੜਾ ਸਟ੍ਰੈਸਫੁਲ ਹੈਗਾ ਉਹ ਸਟ੍ਰੈਸਿਸ ਨੇ। ਇਹਨੂੰ ਘੱਟ ਕਰਨ ਵਾਸਤੇ MNCs ਨੇ ਕੈਰੀਅਰ ਕਾਊਂਸਲਿੰਗ ਸੈਂਟਰ ਬਣਾ ਦਿੱਤੇ, ਉਹਨਾਂ ਨੇ ਸਟ੍ਰੈਸ ਕਾਊਂਸਲਿੰਗ ਸੈਂਟਰ ਬਣਾਏ ਨੇ, ਵਰਕਸ਼ਾਪਸ ਹੁੰਦੀਆਂ ਰਹਿੰਦੀਆਂ ਰੈਗੂਲਰਲੀ। ਇਸਾ ਹੀ ਹੁਣ ਅੱਜ ਕੱਲ੍ਹ ਸੁਪਰੀਮ ਕੋਰਟ ਨੇ ਡਾਇਰੈਕਟਿਵ ਦਿੱਤਾ ਹੈ, ਔਰ UGC ਨੇ ਔਰ ਨੈਸ਼ਨਲ ਮੈਡੀਕਲ ਕੌਂਸਲ ਨੇ ਕਿਹਾ ਕਿ ਸਾਰੇ ਕਾਲਜਿਜ ਜਿੰਨੇ ਵੀ ਕਾਲਜਿਜ ਨੇ ਉਹਨਾਂ ਦੇ ਸਟੂਡੈਂਟ ਵੈਲਨੈਸ ਸੈਂਟਰ ਹੋਣੇ ਚਾਹੀਦੇ ਨੇ। ਉਹਦਾ ਮੇਨ ਮਕਸਦ ਹੈ ਕਿ ਸੁਸਾਈਡ ਜਿਹੜੀ ਹੈ ਸਟੂਡੈਂਟਸ ਦੇ ਵਿੱਚ ਵੱਧ ਰਹੀ ਹੈ, ਉਹਨੂੰ ਰੋਕਣਾ ਅਸੀਂ ਕਿਸੇ ਤਰੀਕੇ। ਅਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਵਿੱਚ ਕਮੇਟੀ ਬਣੀ ਹੋਈ ਹੈ, ਔਰ ਸਾਰੇ ਕਾਲਜ ਦੇ UGC ਦਾ ਡਾਇਰੈਕਟਿਵ ਹੈ ਕਿ ਅਗਰ 500 ਤੋਂ ਘੱਟ ਬੱਚੇ ਨੇ ਤਾਂ ਇੱਕ ਕਾਊਂਸਲਰ, ਜ਼ਿਆਦਾ ਬੱਚੇ ਨੇ ਦੋ ਕਾਊਂਸਲਰ ਮਿਨੀਮਮ ਹਰ ਕਾਲਜ ਦੇ ਵਿੱਚ ਹਰ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ, ਤਾਂ ਕਿ ਮੈਨ ਪਾਵਰ ਦੀ ਵੀ ਘੱਟ ਇਸਤੇਮਾਲ ਹੋਵੇ ਔਰ ਲੋਕਾਂ ਨੂੰ ਅਵੇਅਰਨੈਸ ਵਧੇ, ਤਾਂ ਕਿ ਉਹ ਵੀ ਅਗਰ ਕਿਸੇ ਚੀਜ਼ ਨੂੰ ਪਹਿਚਾਣ ਪਾਉਂਦੇ ਨੇ ਤਾਂ ਉਹਨੂੰ ਰੈਫਰ ਕਰਨ ਟ੍ਰੀਟਮੈਂਟ ਵਾਸਤੇ। ਔਰ ਤੀਸਰਾ ਹੈ ਕਮਿਊਨਿਟੀ ਪਾਰਟੀਸਪੇਸ਼ਨ, ਜਿਹੜਾ ਆਡੀਓ ਵਿਜ਼ੂਅਲ ਮੀਡੀਆ ਜਿਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਹੈ ਕਿ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਕਿ ਬਈ ਤੁਹਾਨੂੰ ਕੋਈ ਅਗਰ ਪ੍ਰੋਬਲਮ ਹੈ ਲੱਗਦੀ ਹੈ ਜਾਂ ਕਿਸੇ ਹੋਰ ਵਿਅਕਤੀ ਦੇ ਵਿੱਚ ਹੈ, ਸਾਡੇ ਜਿਹੜੇ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ ਨਾ ਉਹ ਕਮਿਊਨਿਟੀ ਲੀਡਰ ਦਾ ਕੰਮ ਕਰਦੇ ਨੇ, ਉਹ ਦੂਸਰਿਆਂ ਨੂੰ ਦੱਸਦੇ ਨੇ ਦੇਖੋ ਬਈ ਇਹਦਾ ਇਲਾਜ ਹੈ, ਮੈਂ ਠੀਕ ਹੋ ਗਿਆ, ਤੁਸੀਂ ਵੀ ਠੀਕ ਹੋ ਸਕਦੇ ਹੋ, ਤੁਸੀਂ ਜਾਓ ਜਾ ਕੇ ਟ੍ਰੀਟਮੈਂਟ ਕਰੋ। ਸਾਡੀ ਫੈਮਿਲੀ ਦੇ ਵਿੱਚ ਵੀ ਇੱਕ ਮੈਂਟਰ ਹੋਣਾ ਚਾਹੀਦਾ ਜਿਹੜੇ ਇਹ ਸਾਰੀ ਚੀਜ਼ਾਂ ਨੂੰ ਡਿਸਕਸ ਕਰੇ ਔਰ ਸੋਲੂਸ਼ਨ ਵੀ ਦੱਸੇ,
1: ਤੇ ਮਨੋਵਿਗਿਆਨੀ ਵੀ ਇੱਕ ਤਰ੍ਹਾਂ ਦੇ ਮੈਂਟਰ ਹੀ ਹੁੰਦੇ ਨੇ ਜੇ ਤੁਹਾਨੂੰ ਸਹੀ ਰਾਹ ਤੇ ਚੱਲਣਾ ਦੱਸਦੇ ਨੇ ਕਿ ਜ਼ਿੰਦਗੀ ਹਾਰਨ ਦਾ ਨਾਮ ਨਹੀਂ ਜਿੱਤਣ ਦਾ ਨਾਮ ਹੈ।
0: ਹਾਂਜੀ ਹਾਂਜੀ ਬਿਲਕੁਲ।
1: ਡਾਕਟਰ ਸਾਹਿਬ, ਇਸ ਤੋਂ ਇਲਾਵਾ ਇਲਾਜ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਹਦਾ ਡਾਕਟਰੀ ਇਲਾਜ ਕਿਵੇਂ ਹੁੰਦਾ ਹੈ?
0: ਡਾਕਟਰੀ ਇਲਾਜ ਦੇ ਜਿਹੜੀਆਂ ਦਵਾਈਆਂ ਨੇ ਉਹ ਕਾਫੀ ਇਫੈਕਟਿਵ ਨੇ, ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਕਿ ਜਿਹੜੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹਦਾ ਇਲਾਜ ਰੈਗੂਲਰਲੀ ਕਰਾਉਣਾ ਚਾਹੀਦਾ। ਬਹੁਤ ਸਾਰੇ ਸਿਮਟਮਸ ਨੇ ਜਿਹੜੇ ਇੱਕਦਮ ਠੀਕ ਨਹੀਂ ਹੁੰਦੇ,
1: ਮਤਲਬ ਲੰਬਾ
0: ਲੱਗਦਾ ਹੈ, ਲੰਬਾ ਇਲਾਜ ਹੈ। ਔਰ ਡਿਪਰੈਸ਼ਨ ਵੈਸੇ ਅਸੀਂ ਕਹਿੰਦੇ ਹਾਂ ਡਿਪਰੈਸ਼ਨ ਜਿਹੜਾ 6-9 ਮਹੀਨੇ ਰਹਿੰਦਾ ਹੈ। ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਅੱਜ ਕੱਲ੍ਹ ਰੈਫਰ ਹੋ ਰਹੇ ਨੇ ਜਿਨ੍ਹਾਂ 'ਚ ਸਿਰ ਦਰਦ ਹੈ, ਐਸੀਡਿਟੀ ਹੈ, ਪਰ ਅਸੀਂ ਐਕਚੁਅਲੀ ਉਹਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਉਹ ਡਿਪਰੈਸ਼ਨ ਹੈ ਉਹਦੇ, ਅਤੇ ਡਿਪਰੈਸ਼ਨ ਦਵਾਈਆਂ ਕਰਕੇ ਵੀ ਅਸੀਂ ਇਲਾਜ ਕਰਦੇ ਹਾਂ ਦਵਾਈਆਂ ਦੇ ਨਾਲ, ਉਹਦਾ ਇਫੈਕਟ ਆਉਣੇ ਥੋੜ੍ਹਾ ਟਾਈਮ ਲੱਗਦਾ, 2-3 ਹਫ਼ਤੇ ਲੱਗ ਜਾਂਦੇ ਨੇ, ਪਰ ਇਲਾਜ

0: ਅੱਜ ਐਵਰੇਜ ਟਾਈਮ 3 ਤੋਂ 6 ਮਹੀਨੇ ਰਹਿੰਦਾ ਹੈ ਔਰ ਸਡਨਲੀ ਬੰਦ ਨਹੀਂ ਕਰਨਾ। ਇੱਕ ਹੈਬਿਟ ਹੈ ਲੋਕਾਂ ਦੇ ਵਿੱਚ ਜਾਂ ਫੈਮਿਲੀ ਮੈਂਬਰ ਕਿ ਹੁਣ ਤਾਂ ਸਾਨੂੰ ਬੱਚਾ ਠੀਕ ਲੱਗ ਰਿਹਾ, ਹੁਣ ਦਵਾਈ ਬੰਦ ਕਰ ਦੇਣੀ ਚਾਹੀਦੀ, ਡਾਕਟਰੀ ਸਲਾਹ ਦੇ ਬਿਨਾਂ ਨਹੀਂ ਬੰਦ ਕਰਨੀ ਚਾਹੀਦੀ, ਕਿਉਂਕਿ ਉਹ ਫਿਰ ਜ਼ਿਆਦਾ ਡਿਪਰੈਸ਼ਨ ਹੋਏਗਾ ਅਤੇ ਜ਼ਿਆਦਾ ਐਗਰੈਸਿਵ ਹੋਏਗਾ, ਉਹਦੇ ਨਾਲ ਜ਼ਿਆਦਾ ਕੰਪਲੀਕੇਸ਼ਨਸ ਹੋਣਗੀਆਂ। ਔਰ ਨਾਲ ਇਹਦੇ ਨਾਲ ਮਨੋਵਿਗਿਆਨਿਕ ਚਿਕਿਤਸਾ ਜਿਹਨੂੰ ਅਸੀਂ ਸਾਈਕੋਥੈਰੇਪੀ ਕਹਿੰਦੇ ਹਾਂ, ਸਾਈਕੋਥੈਰੇਪੀ ਬੱਚਿਆਂ ਜਿਸ ਤਰ੍ਹਾਂ ਅਸੀਂ ਦਿੰਦੇ ਹਾਂ ਜਾਂ ਬਿਹੇਵੀਅਰ ਥੈਰੇਪੀ ਹੈ ਜਾਂ ਕਾਉਂਸਲਿੰਗ ਹੈ, ਉਹਦੇ ਨਾਲ ਵੀ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ।
1: ਅਤੇ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਇਹਦਾ ਇਲਾਜ ਲੰਬਾ ਚੱਲਦਾ ਹੈ, ਮਨੋਵਿਗਿਆਨਿਕ ਤੌਰ 'ਤੇ ਵੀ ਅਤੇ ਦਵਾਈ ਦੇ ਤੌਰ 'ਤੇ ਵੀ ਥੋੜ੍ਹਾ ਲੰਬਾ ਇਲਾਜ ਚੱਲਦਾ ਹੈ। ਕੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਈ ਵਾਰੀ ਜਿਹੜੇ ਬੱਚੇ ਨੂੰ ਆਤਮ ਹੱਤਿਆ ਦਾ ਇੱਕ ਵਿਚਾਰ ਆਇਆ ਉਹਦੇ ਮਨ ਵਿੱਚ, ਉਹ ਉਸ ਟਾਈਮ 'ਤੇ ਠੀਕ ਤਾਂ ਹੋ ਗਿਆ, ਫਿਰ ਤਾਂ ਉਹ ਆਤਮ ਹੱਤਿਆ ਵੱਲ ਤੁਰ ਪੈਂਦਾ ਹੈ? ਇਸ ਤਰ੍ਹਾਂ ਵੀ ਕੋਈ ਕੇਸ ਸਾਹਮਣੇ ਆਉਂਦੇ ਆ ਜਾਂ ਬਹੁਤ ਕੋਮਨ ਇਸ ਤਰ੍ਹਾਂ ਦੇ ਕੇਸ?
0: ਨਹੀਂ, ਐਸੇ ਕੇਸ ਕਾਫੀ ਕੋਮਨ ਨੇ। ਅਗਰ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੈ ਜਾਂ ਆਤਮ ਹੱਤਿਆ ਦੇ ਵਿਚਾਰ ਪਹਿਲੇ ਰਹੇ ਨੇ, ਉਹ ਦੁਬਾਰਾ ਵੀ ਕਿਸੇ ਨਾ ਕਿਸੇ ਸਟ੍ਰੈਸ ਵਿੱਚ ਪ੍ਰੈਸੀਪੀਟੇਟ ਹੋ ਸਕਦੇ।
1: ਜ਼ਿੰਦਗੀ ਵਿੱਚ ਕੋਈ ਵੀ ਸਟ੍ਰੈਸ ਆਇਆ ਤਾਂ ਫਿਰ ਦੁਬਾਰਾ ਹੋ ਜਾਂਦੇ?
0: ਹਾਂ, ਪ੍ਰੈਸੀਪੀਟੇਟ ਹੋ ਜਾਂਦੇ ਨੇ। ਜਿਸ ਤਰ੍ਹਾਂ ਥਾਇਰੋਇਡ ਪ੍ਰੋਬਲਮ ਬਹੁਤ ਕੋਮਨ ਹੈ, ਤੁਸੀਂ ਥਾਇਰੋਇਡ ਦੇ ਵਿੱਚ ਅਗਰ ਥਾਇਰੋਇਡ ਹਾਰਮੋਨ ਜਿਹੜਾ ਨਾ ਉਹ ਘੱਟ ਜਾਏ, ਹਾਈਪੋਥਾਇਰੋਇਡ ਕਹਿੰਦੇ ਹਾਂ ਅਸੀਂ, ਮਿਕਸੀਡੀਮਾ, ਉਹਦੇ ਵਿੱਚ ਡਿਪਰੈਸ਼ਨ ਬੜਾ ਕੋਮਨ ਹੈ ਔਰ ਡਿਪਰੈਸ਼ਨ ਦੇ ਸੁਸਾਈਡਲ ਟੈਂਡੈਂਸੀ ਬੜੀ ਕੋਮਨ ਹੈ। ਸ਼ੂਗਰ ਹੈ, ਡਾਇਬਿਟੀਜ਼ ਹੈ, ਅਗਰ ਕੰਟਰੋਲ ਵਿੱਚ ਨਹੀਂ ਆ ਰਹੀ, ਉਹਦਾ ਵੀ ਕਾਰਨ ਹੋ ਸਕਦਾ ਕਿ ਡਿਪਰੈਸ਼ਨ ਕਰਕੇ ਹੋ ਰਿਹਾ, ਕਿ ਆਦਮੀ ਜਿਹੜਾ ਨੇ ਦਵਾਈਆਂ ਰੈਗੂਲਰਲੀ ਨਹੀਂ ਲੈ ਰਿਹਾ ਜਾਂ ਸਟ੍ਰੈਸ ਇੰਨਾ ਜ਼ਿਆਦਾ ਹੈ ਕਿ ਸ਼ੂਗਰ ਕੰਟਰੋਲ ਨਹੀਂ ਹੋ ਪਾ ਰਹੀ, ਉਹਦੇ ਵਿੱਚ ਵੀ ਸੁਸਾਈਡਲ ਟੈਂਡੈਂਸੀ ਵੱਧ ਜਾਂਦੀ ਹੈ। ਸਾਡੇ ਫਿਰ ਜਿਹੜੇ ਪੈਲੀਏਟਿਵ ਕੇਅਰ ਅਸੀਂ ਕਹਿੰਦੇ ਹਾਂ, ਕੈਂਸਰ ਵਾਲੇ ਪੇਸ਼ੈਂਟ ਨੇ ਜਾਂ ਲੰਬੀ ਬਿਮਾਰੀ ਵਾਲੇ ਪੇਸ਼ੈਂਟ ਨੇ, ਉਹਨਾਂ ਵਿੱਚ ਵੀ ਇਹ ਟੈਂਡੈਂਸੀ ਕਾਫੀ ਵੱਧ ਜਾਂਦੀ ਹੈ। ਔਰ ਇੱਕ ਵਾਰੀ ਅਗਰ ਟੈਂਡੈਂਸੀ ਆਉਂਦੀ ਹੈ ਤਾਂ ਫਿਰ ਉਹ ਟੈਂਡੈਂਸੀ ਦੁਬਾਰਾ ਕਿਸੇ ਵੀ ਸਟ੍ਰੈਸ ਦੇ ਵਿੱਚ ਪ੍ਰੈਸੀਪੀਟੇਟ ਹੋ ਸਕਦੀ ਹੈ।
1: ਕੀ ਔਰਤਾਂ ਔਰ ਮਰਦਾਂ ਵਿੱਚ ਵੀ ਇਹਨਾਂ ਸੁਸਾਈਡਲ ਜਾਂ ਆਤਮ ਹੱਤਿਆ ਦੇ ਡਿਫਰੈਂਸ ਪਾਏ ਗਏ ਨੇ?
0: ਹਾਂਜੀ, ਇਹ ਤਾਂ ਫਰਕ ਹੈ, ਕਿਉਂਕਿ ਜਿਹੜੀ ਕੋਸ਼ਿਸ਼ ਕਰਦੇ ਨੇ ਉਹਦੇ 'ਚ ਤਾਂ ਅਸੀਂ ਕਹਿੰਦੇ ਹਾਂ ਕਿ ਲੇਡੀਜ਼ 'ਤੇ ਵੀ ਜ਼ਿਆਦਾ ਕੋਮਨ ਹੈ, ਜਿਹੜੀ ਔਰਤਾਂ 'ਚ ਜ਼ਿਆਦਾ ਕੋਮਨ ਹੈ। ਪਰ ਜਿਹੜੇ ਕੰਪਲੀਟ ਕਰ ਲੈਂਦੇ ਸੁਸਾਈਡ, ਉਹ ਆਲਮੋਸਟ 3 ਟਾਈਮਸ ਆਦਮੀਆਂ ਦੇ ਜ਼ਿਆਦਾ ਕੋਮਨ ਹੈ। ਔਰ ਮੈਥਡ ਵੀ ਥੋੜ੍ਹੇ ਡਿਫਰੈਂਟ ਨੇ, ਮੈਥਡ ਜਿਸ ਤਰ੍ਹਾਂ ਲੇਡੀਜ਼ ਦੇ ਜ਼ਿਆਦਾਤਰ ਕੋਮਨ ਹੁੰਦੇ ਨੇ, ਦਵਾਈਆਂ ਲੈ ਲਿੱਤੀਆਂ ਜ਼ਿਆਦਾ ਡੋਜ਼ ਦੇ ਵਿੱਚ, ਜਾਂ ਘਰ ਦੇ 'ਚ ਕੋਈ ਕੋਮਨ ਇਨਸੈਕਟੀਸਾਈਡ ਹੈ ਉਹ ਪੀ ਲਿੱਤਾ, ਫਿਨਾਈਲ ਵਗੈਰਾ। ਅਤੇ ਆਦਮੀਆਂ ਦੇ ਜਿਸ ਤਰ੍ਹਾਂ ਹੈਂਗਿੰਗ ਹੈ, ਮਤਲਬ ਆਪਣੇ ਆਪ ਨੂੰ ਫਾਂਸੀ ਲਗਾ ਲਿੱਤੀ, ਡਰੋਨਿੰਗ ਹੈ, ਜੰਪ ਕਰ ਗਏ, ਉਹ ਕਾਫੀ ਕੀ ਕਹਿੰਦੇ ਨੇ ਕੋਮਨ ਹੈ। ਅਤੇ ਉਹ ਆਲਮੋਸਟ 3 ਟਾਈਮਸ ਜਿਹੜਾ ਨਾ, ਸਾਡੇ ਜਿਹੜੀ ਲਾਸਟ ਸੈਂਸਸ ਹੋਇਆ ਸੀ, 3 ਟਾਈਮਸ ਜ਼ਿਆਦਾ ਕੋਮਨ ਹੈ ਆਦਮੀਆਂ ਦੇ ਵਿੱਚ। ਅਤੇ ਬੱਚਿਆਂ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਅਲੱਗ ਤੋਂ ਕੋਈ ਸਟੱਡੀ ਹੋਈ ਨਹੀਂ ਸਕੂਲ ਦੇ ਬੱਚਿਆਂ ਦੇ ਵਿੱਚ। ਉਹਦੇ 'ਚ ਅਸੀਂ ਕੋਮਨਲੀ ਜਿਹੜੇ ਦੇਖਦੇ ਹਾਂ, ਚਾਹੇ ਉਹ ਬੋਇਸ ਨੇ ਚਾਹੇ ਗਰਲਸ ਨੇ, ਉਹਨਾਂ 'ਚ ਇਕੁਅਲੀ ਕੋਮਨ ਹੀ ਹੈ ਆਤਮ ਹੱਤਿਆ ਦੀ ਬਾਰ।
1: ਅੱਜ ਕੱਲ੍ਹ ਜਿਹੜਾ ਅਸੀਂ ਟ੍ਰੈਂਡ ਦੇਖਦੇ ਪਏ ਹਾਂ ਕਿ ਸੋਸ਼ਲ ਮੀਡੀਆ ਦਾ ਜਾਂ ਫੋਨ ਵਿੱਚ ਸਕਰੀਨ ਦਾ, ਬੱਚੇ ਅਤੇ ਬਜ਼ੁਰਗ ਅਤੇ ਨੌਜਵਾਨ ਵੀ ਸਕਰੀਨ ਨੂੰ ਜ਼ਿਆਦਾ ਟਾਈਮ ਦਿੰਦੇ ਨੇ, ਪਰਿਵਾਰਿਕ ਤੌਰ 'ਤੇ ਇੱਕ ਦੂਜੇ ਨਾਲ ਘੱਟ ਵਿਚਰਦੇ ਨੇ। ਕੀ ਇਹ ਸਭ ਕੁਛ ਅੱਜ ਕੱਲ੍ਹ ਜੋ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਇਨਸਾਨ ਇੱਕ ਇਕੱਲਾਪਨ ਮਹਿਸੂਸ ਕਰਦਾ ਹੈ, ਉਸ ਇਕੱਲੇਪਨ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਇਸ ਇਕੱਲੇਪਨ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
0: ਅਕੇਲਾਪਨ ਜਿਹੜਾ ਇੱਕ ਬਹੁਤ ਵੱਡਾ ਚੈਲੇਂਜ ਹੈ, ਸਾਡੀ ਵਰਲਡ ਹੈਲਥ ਔਰਗਨਾਈਜੇਸ਼ਨ ਵੀ ਕਹਿੰਦੀ ਹੈ ਕਿ ਸਭ ਤੋਂ ਵੱਡਾ ਚੈਲੇਂਜ ਆਉਣ ਵਾਲੇ ਟਾਈਮ ਵਿੱਚ ਇਹੀ ਹੈਗਾ, ਲੋਨਲੀਨੈਸ, ਕਿ ਆਦਮੀ ਅਕੇਲਾ ਤਾਂ ਹੈ ਪਰ ਪਰਿਵਾਰ ਵਿੱਚ ਵੀ ਰਹਿ ਕੇ ਅਕੇਲਾ ਹੈਗਾ। ਤੁਸੀਂ ਬੈਠੇ ਹੋ ਅਗਰ ਡਿਨਰ ਕਰ ਰਹੇ ਹੋ ਅਤੇ ਜਾਂ ਖਾਣਾ ਖਾ ਰਹੇ ਹੋ ਅਤੇ ਸਾਰਾ ਆਦਮੀ ਆਪਣੇ ਮੋਬਾਈਲ ਫੋਨ 'ਤੇ ਬਿਜੀ ਹੈਗਾ। ਉਹਨੂੰ ਸਭ ਤੋਂ ਵੱਡਾ ਤਰੀਕਾ ਜਿਹੜਾ ਅਸੀਂ ਪਹਿਲੇ ਵੀ ਅਪਣਾਉਂਦੇ ਸੀ ਸਾਡੇ ਪਰਿਵਾਰਾਂ ਦੇ ਵਿੱਚ, ਜਿਸ ਤਰ੍ਹਾਂ ਕੋਮਨਲੀ ਹੁੰਦਾ ਸੀਗਾ, ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਮੋਬਾਈਲ ਫੋਨ ਨੂੰ ਡਿਸਾਈਡ ਕਰਕੇ ਆਪਸ ਵਿੱਚ, ਕਿ ਬਾਈ ਹੁਣ ਅਸੀਂ 1 ਘੰਟਾ ਖਾਣਾ ਖਾਣਾ, ਮੋਬਾਈਲ ਫੋਨ ਸਾਰੇ ਔਫ ਕਰ ਦਿਉ ਔਰ ਪਰੇ ਰੱਖ ਦਿਉ, ਇੱਕ ਟੇਬਲ ਬਣਾ ਦਿਉ ਜਿੱਥੇ ਰੱਖ ਦਿਉ, ਅਤੇ ਹੁਣ ਅਸੀਂ ਆਪਸ 'ਚ ਗੱਲਬਾਤ ਕਰਾਂਗੇ। ਅਤੇ ਆਪਸ ਦੀ ਇੰਟਰੈਕਸ਼ਨ ਜਿਹੜਾ ਨਾ ਬਹੁਤ ਜ਼ਰੂਰੀ ਹੈਗਾ ਅਕੇਲੇਪਨ ਨੂੰ ਦੂਰ ਕਰਨ ਵਾਸਤੇ। ਹਸਬੈਂਡ ਵਾਈਫ ਕੋਲ ਪੁੱਛ ਸਕਦਾ ਹੈ ਕਿ ਬਈ ਅੱਜ ਦਾ ਦਿਨ ਤੁਹਾਡਾ ਕਿਸ ਤਰ੍ਹਾਂ ਨਿਕਲਿਆ, ਅੱਜ ਦੇ ਦਿਨ ਦੇ ਬਾਰੇ ਦੱਸੋ, ਔਰ ਕੋਈ ਖਾਸ ਪ੍ਰੋਬਲਮ ਤੁਹਾਨੂੰ ਫੇਸ,
1: ਮਤਲਬ ਪੂਰੇ ਦਿਨ ਦੀ ਜਾਣਕਾਰੀ ਪਰਿਵਾਰ ਨੂੰ ਇੱਕ ਦੂਸਰੇ ਤੋਂ ਲੈਣੀ ਚਾਹੀਦੀ ਹੈ। ਕਿਸੇ ਤਰ੍ਹਾਂ ਦਾ ਮਾੜਾ ਦਿਨ ਨਿਕਲਿਆ ਜਾਂ ਚੰਗਾ ਨਿਕਲਿਆ, ਉਹ ਸਾਰੇ ਜਦੋਂ ਆਪਸ 'ਚ ਸ਼ੇਅਰ ਹੋ ਜਾਂਦੇ ਨੇ ਅਤੇ ਉੱਥੇ ਡਿਪਰੈਸ਼ਨ ਘੱਟ ਜਾਂਦਾ।
0: ਹਾਂ, ਡਿਪਰੈਸ਼ਨ ਘੱਟ ਜਾਂਦਾ ਉਹਦੇ 'ਚ, ਕਿਉਂਕਿ ਬਹੁਤ ਸਾਰੀ ਅਸੀਂ ਕਹਿੰਦੇ ਹਾਂ ਸਾਈਕੋਥੈਰੇਪੀ ਵੀ ਮਿਲਦੀ ਹੈ, ਸਜੈਸ਼ਨਸ ਮਿਲਦੀਆਂ ਨੇ ਦੂਸਰੇ ਲੋਕਾਂ ਤੋਂ,
1: ਇੱਕ ਦੂਜੇ ਦਾ ਸਪੋਰਟ ਵੀ ਮਿਲ ਜਾਂਦਾ,
0: ਸਪੋਰਟ ਵੀ ਮਿਲਦਾ ਹੈਗਾ, ਅਤੇ ਦੂਸਰੇ ਉਹਨਾਂ ਨੂੰ ਲੱਗਦਾ ਕਿ ਮੇਰੀ ਗੱਲਾਂ ਸੁਣਨ ਵਾਸਤੇ ਪਰਿਵਾਰ 'ਚ ਲੋਕ ਹੈਗੇ, ਇਹ ਬਹੁਤ ਜ਼ਰੂਰੀ ਹੈਗਾ।
1: ਡਾਕਟਰ MS ਪਾਟੀਆ, ਅੱਜ ਤੁਸੀਂ ਸਾਡੇ ਪ੍ਰੋਗਰਾਮ ਸਿਹਤ ਸੰਵਾਦ ਵਿੱਚ ਸਾਨੂੰ ਆਤਮ ਹੱਤਿਆ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਲਈ ਅਤੇ ਸਾਨੂੰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
0: ਹਾਂ, ਮਿਹਰਬਾਨੀ।
2: ਸਿਹਤ ਸੰਭਾਲ ਪ੍ਰੋਗਰਾਮ 'ਚ ਹੁਣੇ ਤੁਸੀਂ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ, ਇਸ ਵਿਸ਼ੇ 'ਤੇ ਡਾਕਟਰ MS ਪਾਟੀਆ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਪਰਵਿੰਦਰ ਕੌਰ। ਤੇ ਹੁਣ ਕੁਝ ਲੋਕ ਗੀਤ ਸੁਣ ਲੈਂਦੇ ਹਾਂ, ਆਓ ਸੁਣੀਏ। ਸੁਣਵੇ ਕੈਂਠੇ ਵਾਲਿਆ ਮੈਂ ਬੋਲਾਂ ਤੇ ਕੁ ਗਾਇਕਾ ਨੇ ਊਸ਼ਾ

ਲੋਕ ਗੀਤ ਤੁਸੀਂ ਊਸ਼ਾ ਸੇਠ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਆਪਣੇ ਸਮੇਂ ਦਾ ਬੜਾ ਹੀ ਮਸ਼ਹੂਰ ਗੀਤ ਲੋਕ ਗੀਤ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਆਵਾਜ਼ ਸੁਰਿੰਦਰ ਕੌਰ ਦੀ ਏ।

0: हम आकाशवाणी दिल्ली के इंद्रप्रस्थ चैनल से बोल रहे हैं। मीडियम वेव 366.3 मीटर अर्थात 819 किलोहर्ट्स, DRM 810 किलोहर्ट्स पर। श्रोताओं, 1:40 होने वाले हैं, आइए सुनते हैं पंजाबी में समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿੱਚ ਭਿਆਨਕ ਖੜਨ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਤੇਜ਼ ਕਰਨ ਲਈ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿੱਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆ ਭਰ ਵਿੱਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨਵੀਂ ਦਿੱਲੀ ਵਿੱਚ ਬ੍ਰਿਕਸ WBA ਮਹਿਲਾ ਅਗਵਾਈ ਵਿਕਾਸ ਸੰਮੇਲਨ ਵਿੱਚ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਦੇ ਵਿਕਾਸ ਅਤੇ ਮੌਕਿਆਂ ਨੂੰ ਵਧਾਉਣ ਲਈ ਕਰਜ਼ੇ, ਬਾਜ਼ਾਰ ਅਤੇ ਵਪਾਰ ਦੇ ਸਪਸ਼ਟ ਨਿਯਮਾਂ ਤੱਕ ਆਸਾਨ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਸਮਰੱਥ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਸਿੱਖਿਆ, ਹੁਨਰ ਅਤੇ ਬਿਹਤਰ ਜੀਵਨ ਪੱਧਰ ਰਾਹੀਂ ਦੇਸ਼ ਦੇ ਵਿਕਾਸ ਦਾ ਚਾਲਕ ਬਣਾਇਆ ਹੈ। ਔਰਤਾਂ ਦੀ ਵਿੱਤੀ ਸ਼ਮੂਲੀਅਤ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਵਿੱਚ ਲਗਭਗ 30 ਕਰੋੜ ਮਹਿਲਾ ਬੈਂਕ ਖਾਤਾ ਧਾਰਕ ਨੇ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀਆਂ ਇਛੁੱਕ ਔਰਤਾਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ ਦਿੱਤੇ ਜਾਂਦੇ ਨੇ।
2: ਭਾਰਤ ਮੇਂ ਕਰੀਬ 30 ਕਰੋੜ ਮਹਿਲਾਓਂ ਕੇ ਬੈਂਕ ਖਾਤੇ ਹੈ।

0: ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਲੋੜ ਪੈਣ ਤੇ ਪਰਿਵਾਰ ਕਿਸੇ ਭਰੋਸੇਮੰਦ ਵਿਅਕਤੀ ਤੇ ਮਾਨਸਿਕ ਸਿਹਤ ਮਾਹਰ ਤੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਪਰਮਵੀਰ ਚੱਕਰ ਨਾਲ ਸਨਮਾਨਿਤ ਕੰਪਨੀ ਕੁਆਟਰ ਮਾਸਟਰ ਹੌਲਦਾਰ ਅਬਦੁਲ ਹਾਮਿਦ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਅਬਦੁਲ ਹਾਮਿਦ ਨੇ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਅਦੁੱਤੀ ਹਿੰਮਤ ਅਤੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਸ੍ਰੀ ਬਿਰਲਾ ਨੇ ਕਿਹਾ ਕਿ ਆਪਣੀ ਹਿੰਮਤ ਅਤੇ ਹਾਜ਼ਰ ਦਿਮਾਗੀ ਨਾਲ ਅਬਦੁਲ ਹਾਮਿਦ ਨੇ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕੀਤਾ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਮੋਰਚੇ ਤੇ ਡਟੇ ਰਹੇ। ਲੋਕ ਸਭਾ ਸਪੀਕਰ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਬਿਹਾਰ ਵਿੱਚ ਹੜ੍ਹਾਂ ਸਬੰਧੀ ਹਾਲਤ ਵਿੱਚ ਥੋੜਾ ਸੁਧਾਰ ਹੋਇਆ ਹੈ। ਕਈ ਨਦੀਆਂ ਵਿੱਚ ਪਾਣੀ ਦਾ ਪੱਧਰ ਹੁਣ ਘੱਟ ਰਿਹਾ। ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਮਲੇਸ਼ੀਆ, ਤਿਮੋਰ ਲੈਸਟੇ ਅਤੇ ਮਿਆਂਮਾਰ ਦੇ ਆਪਣੇ ਹਮਰੁਤਬਾ ਨਾਲ ਉੱਚ ਪੱਧਰੀ ਦੁਵੱਲੀਆਂ ਮੀਟਿੰਗਾਂ ਕੀਤੀਆਂ। ਮਲੇਸ਼ੀਆ ਦੇ ਖੇਤੀਬਾੜੀ ਮੰਤਰੀ ਮੁਹੰਮਦ ਬਿਨ ਸਾਬੂ ਨਾਲ ਆਪਣੀ ਮੁਲਾਕਾਤ ਵਿੱਚ ਸ੍ਰੀ ਚੌਹਾਨ ਨੇ ਗਿਆਨ, ਮਹਾਰਤ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਦੋਹਾਂ ਮੰਤਰੀਆਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ। ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਹੋਏ ਕਿ ਬਹੁਤ ਸਾਰੇ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸ੍ਰੀ ਚੌਹਾਨ ਨੇ ਮਿਆਂਮਾਰ ਦੇ ਖੇਤੀਬਾੜੀ ਮੰਤਰੀ ਮਿਨ ਨੌਂਗ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਪੱਤਰ ਅੰਤਮ ਪੜਾਅ ਵਿੱਚ ਹੈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਗਰੁੱਪ ਪੜਾਅ ਦੇ 3 ਮੈਚ ਜਿੱਤੇ ਨੇ। ਕੱਲ੍ਹ ਦੂਜੇ ਸੈਮੀਫਾਈਨਲ ਵਿੱਚ ਸ੍ਰੀਲੰਕਾ ਅਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਯੂਐਸ ਓਪਨ ਟੈਨਿਸ ਵਿੱਚ ਮਰਦਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਅੱਜ ਅਮਰੀਕੀ ਖਿਡਾਰੀ ਬੈਨ ਸ਼ੈਲਟਨ ਅਤੇ ਫਰਾਂਸਿਸ ਟਿਆਫੋ ਆਹਮੋ ਸਾਹਮਣੇ ਹੋਣਗੇ। ਸ਼ੈਲਟਨ ਨੇ 5 ਸੈੱਟਾਂ ਦੇ ਰੋਮਾਂਚਕ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਸ ਨੂੰ 6-7, 6-1, 6-3, 1-6, 7-6 ਨਾਲ ਹਰਾਇਆ। 11ਵਾਂ ਦਰਜਾ ਪ੍ਰਾਪਤ ਟਿਆਫੋ ਨੇ ਹਮਵਤਨ ਐਲੈਕਸ ਮਿਸ਼ਲੇਸਨ ਨੂੰ ਹਰਾਇਆ ਹੈ। ਮਹਿਲਾ ਸਿੰਗਲ ਸੈਮੀਫਾਈਨਲ ਵਿੱਚ ਭਲਕੇ ਮੌਜੂਦਾ ਚੈਂਪੀਅਨ ਐਰੀਨਾ ਸਬਾਲੈਂਕਾ ਦਾ ਮੁਕਾਬਲਾ ਜੈਸਿਕਾ ਨਾਲ ਹੋਏਗਾ। ਦੂਜਾ ਸੈਮੀਫਾਈਨਲ ਕੋਕੋ ਗੋਲਫ ਤੇ ਐਲੇਨਾ ਰਬੇਕਿਨਾ ਵਿਚਕਾਰ ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਤੇ ਇੱਕ ਨਜ਼ਰ। ਵਣਜਿਆ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਹਿਲਾ ਉਦਮੀਆਂ ਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿੱਚ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਪੇਸ਼ ਕਰਨ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿੱਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆ ਭਰ ਵਿੱਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं शगुफ्ता यास्मीन। ज़राअत के मरकजी वजीर शिवराज सिंह चौहान ने मुश्तरका ज़रई तहकीक टेक्नोलॉजी और इख्तरा के सिलसिले में इश्तराक को मुस्तहकम करने की खातिर मलेशिया, तिमोर लेस्ते और म्यांमा के अपने हमनसबों के साथ दोतरफा मीटिंगें की हैं। आलमी सेहत तंजीम के सरबराह डॉक्टर टेड्रोस अधानोम गेब्रेसिस ने जच्चा बच्चा की सेहत देखभाल के सिलसिले में भारत की नुमाया हुसूलियाबियों की सताइश की है। उन्होंने तिमोर लेस्ते में सेहत के मरकजी वजीर जेपी नड्डा से मुलाकात की। भारतीय महकमे मौसमियात ने आज ओडिशा में शदीद से बहुत शदीद बारिश के लिए रेड अलर्ट जारी किया है। क्रिकेट में आज शाम दुबई में खवातीन एशिया के सेमीफाइनल में भारत का मुकाबला बांग्लादेश से होगा और यूएस ओपन में आज मर्दों के सिंगल्स का सेमीफाइनल खेला जाएगा। अब खबरें तफसील से। ज़राअत और किसानों की बहबूद के मरकजी वजीर शिवराज सिंह चौहान ने मलेशिया, तिमोर लेस्ते और म्यांमा के अपने हम मनसबों के साथ आला सतही दोतरफा मीटिंगें की। नई दिल्ली में ज़राअत और जंगलात से मुतालिक नवें आसियान भारत वजारती मीटिंग के मौके पर कल ये मीटिंगें हुई।